0: ਯੂ ਸਿਮਰਨ ਤੂੰ ਆ ਗਈ ਮੈਨੂੰ ਤਾਂ ਲੱਗਿਆ ਤੂੰ ਆਉਣਾ ਹੀ ਨਹੀਂ ਨਾਓ ਚੱਕ ਦੇ ਫੱਟੇ ਐਂਡ ਬਰਨ ਦ ਡਾਂਸ ਫਲੋਰ
1: ਡੋਨਟ ਵਰੀ ਅੱਜ ਡਾਂਸ ਵੀ ਹੋਗਾ ਔਰ ਚਾਂਸ ਵੀ